ਅੰਖਿਆਂ ਨੁਦਨ ਮੀਹੁਮ ਵਿਸ ਵੇ ਫੁਤੁਮ ਵਿਸ ਮੁਸਤਹੀਲ ਉਮੀਦ ਤਖੇ ਨੂਣੀ ਏਉਰਿਨ ਨਕਨ ਨੁਫਿਨੇ ਅਧਿ ਹੀ ਤਖੇ ਕੁਰਾ ਖੰਗਾ ਨੂਣੀ ਏਉਰਿਨ ਨੁਏ।